ਉਹ ਜੀ ਬੱਲੇ ਬੱਲੇ ਤਾਂ ਹੋ ਹੀ ਰਹੀ ਹੈ ਜੀ। 5:34 ਅਤੇ 32 ਸੈਕਿੰਡ ਹੋ ਗਏ ਹੈ। ਟਿਕ ਟਿਕ ਕਰਦੀ ਘੜੀ ਦੀ ਕਾਈ ਕਹਿ ਰਹੀ ਹੈ ਕਿ ਹੁਣ ਤੁਹਾਨੂੰ ਅਗਲਾ ਗਾਣਾ ਸੁਣਾਇਆ ਜਾਇਆ। ਤੁਸੀਂ ਵੀ ਇਹ ਸੋਚ ਰਹੇ ਹੋਣਗੇ ਕਿ ਮੈਨੂੰ ਪੰਜਾਬੀ ਦਾ ਤੜਕਾ ਕਿੱਦਾਂ ਲੱਗ ਗਿਆ। ਦੇਖੀਏ, ਜਹਾਂ ਤੱਕ ਬਾਤ ਕਰੇ ਜ਼ਬਾਨ ਕੀ, ਇਹ ਭਾਸ਼ਾ ਹੀ ਕੁਝ ਐਸੀ ਹੈ। ਆਜ ਕੀ ਤਾਰੀਖ ਮੈਂ ਅਗਰ ਆਪ ਬਾਤ ਕਰੇ ਕਿਸੀ ਵੀ ਕਾਨਸਰਟਸ ਕੇ ਬਾਰੇ ਮੇਂ, ਤੋ ਪੰਜਾਬੀ ਗਾਣੇ ਸਭ ਜਗ੍ਹਾ ਸੁਪਰ ਹਿੱਟ ਹੋ ਰਹੇ ਹੈਂ। ਉਹ ਬਾਤ ਅਲੱਗ ਹੈ ਕਿ ਬੇਸ਼ੱਕ ਇਹ ਲੈਂਗੁਏਜ ਹਰ ਕਿਸੀ ਕੋ ਨਾ ਆਏ, ਲੇਕਿਨ ਭਾਈ ਸਾਹਿਬ ਜਹਾਂ ਪਰ ਪੰਜਾਬੀ ਗਾਣੇ ਵਸਤੇ ਹੈ, ਵਹਾਂ ਪਰ ਜੋ ਹੈ ਪੈਰ ਥਿਰਕ ਜਾਤੇ ਹੈਂ। ਕਾਨਸਰਟੋਂ ਮੇਂ ਜੋ ਹੈ ਟਿਕਟੇ ਨਹੀਂ ਮਿਲ ਰਹੀ ਹੈ ਕਿ ਨਹੀਂ ਹੈ। ਵੈਲ, ਅਗਰ ਬਾਤ ਕਰੇ ਭਾਰਤੀ ਹਿੰਦੀ ਫਿਲਮ ਜਗਤ ਸਿਨੇਮਾ ਕੇ ਬਾਰੇ ਮੇਂ, ਤੋ ਅਬ ਟਿਕਟ ਕੀ ਖਿੜਕੀ ਛੋੜੀਏ ਭਾਈ ਸਾਹਿਬ, ਰੀਅਲ ਲਾਈਫ ਕੀ ਖਿੜਕੀ ਜੋ ਹੈ ਵੋ ਬੜੀ ਮੁਸ਼ਕਿਲ ਹੋ ਗਈ ਹੈ। ਦੇਖੀਏ, ਕੌਣ ਬਣੇਗਾ ਕਰੋੜਪਤੀ ਦਾ ਨਾਮ ਤਾਂ ਆਪਣੇ ਸੁਣਿਆ ਹੀ ਹੋਗਾ, ਲੇਕਿਨ ਅੱਜ ਕੱਲ੍ਹ IRCTC ਪਰ ਟਿਕਟ ਕਿਸਕੇ ਹੱਥ ਲੱਗੀ, ਇਹ ਕੰਟੈਸਟ ਜੋ ਹੈ ਮੈਨੇ ਖੁਦ ਹੇਲਾ ਹੈ। ਸੁਬਹਾ ਕੇ 10 ਵਜੇ ਭਾਈ ਸਾਹਿਬ, ਇਹ ਜੋ ਟਿਕਟ ਵਾਲੀ ਖਿੜਕੀ ਹੋਤੀ ਹੈ, ਇਸ ਵਿੱਚ ਆਪ ਤਤਕਾਲ ਹੀ ਟਿਕਟ ਬੁੱਕ ਕਰਤੇ ਹੋ, ਜੋ ਫਾਸਟਰ ਫਿੰਗਰਸ ਫਸਟ ਆਪ ਇਸਤੇਮਾਲ ਕਰਤੇ ਹੋ ਭਾਈ ਸਾਹਿਬ, ਉਂਗਲੀਆਂ ਔਰ ਦਿਮਾਗ ਦੋਨੋ ਟਟੋਲ ਜਾਏ, ਦਿਖਾਏਗਾ ਅਵੇਲੇਬਲ ਟਿਕਟ, ਔਰ ਭਾਈ ਸਾਹਿਬ ਜਬ ਤੱਕ ਉਹ ਬਫਰਿੰਗ ਵਾਲਾ ਪੇਮੈਂਟ ਕਾ ਚੱਕਰ ਚਲਤਾ ਹੈ, ਆਪਕੀ ਵੇਟਿੰਗ ਲੱਗ ਕਰ ਆ ਜਾਤੀ ਹੈ, ਔਰ ਬਾਅਦ ਮੈਂ ਆਪਕੋ ਪਤਾ ਚਲਤਾ ਹੈ ਕਿ ਜਿਸ ਕਲਾਸ ਕੇ ਅੰਦਰ ਆਪਨੇ ਟਿਕਟ ਬੁੱਕ ਕਰਨਾ ਚਾਹਾ ਥਾ, ਉਸ ਟਿਕਟ ਕੇ ਅੰਦਰ ਵੀ ਆਪਕੋ ਕੈਂਸਲੇਸ਼ਨ ਕੇ 60 ਰੁਪਏ ਪਲੱਸ ਆਪਕੋ ਉਸਕੇ ਇਲਾਵਾ ਵੀ ਟੈਕਸ ਵੈਕਸ ਲਗਾ ਕਰ ਕਿੰਨਾ ਪੈਸਾ ਦੇਣਾ ਪੜ ਰਿਹਾ ਹੈ। ਮਤਲਬ ਦੋ ਤਿੰਨ ਤਿੰਨ ਵਾਰ ਆਪਕੋ ਟਿਕਟ ਕੈਂਸਲ ਕਰਾਨੀ ਪੜ ਰਹੀ ਕਨਫਰਮ ਟਿਕਟ ਕੇ ਲਈ। ਇੱਕ ਐਸਾ ਹੀ ਕਿੱਸਾ ਕੁਝ ਮੇਰੇ ਸਾਥ ਵੀ ਹੁਆ, ਕਿਸੀ ਕਾ ਮੁਝੇ ਐਡਮਿਸ਼ਨ ਚਾਹੀਏ ਥਾ ਯਹਾਂ ਪਰ, ਔਰ ਉਸਕਾ ਐਡਮਿਸ਼ਨ ਹੋ ਗਿਆ। ਜਿਸ ਕਾਲਜ ਮੇਂ ਐਡਮਿਸ਼ਨ ਹੁਆ, ਫਿਰ ਉਸਕੀ ਐਂਟਰੀ ਕਰਾਨੇ ਕੇ ਲਈ ਟ੍ਰੇਨ ਕੀ ਟਿਕਟ ਦੇਖਣੀ ਪੜੀ, ਔਰ ਟ੍ਰੇਨ ਕੀ ਟਿਕਟ ਕੇ ਅੰਦਰ ਭਈਆ ਕਿਆ ਕਿੱਸੇ ਹੋਏ ਆਪਕੋ ਬਤਾਉਂਗਾ ਬਹੁਤ ਜਲਦ। ਲੇਕਿਨ ਆਜ ਕੀ ਤਾਰੀਖ ਮੇਂ ਭਾਰਤੀ ਹਿੰਦੀ ਫਿਲਮ ਜਗਤ ਯਾਰ ਮੇਂ ਕਿਆ ਚੀਜ਼ੇ ਹੋ ਰਹੀ ਹੈ। ਮੈਂ ਆਪਸੇ ਕਿਹਾ ਕਿ ਬਹੁਤ ਜਲਦੀ ਯਾਨੀ ਕਿ 5 ਜੁਲਾਈ ਕੇ ਆਸ ਪਾਸ ਆਪਕੋ ਮਿਸਟਰ ਪਰਫੈਕਸ਼ਨਿਸਟ ਕੀ ਤੀਸਰੀ ਸ਼ਾਦੀ ਦਿਖ ਸਕਤੀ ਹੈ ਜੀ। ਹਾਂ, ਨਾਨਾ ਦਰਦਨ ਆਮਿਰ ਖਾਨ ਕੀ ਉੱਤਰੀ ਕਰਤੇ ਕਰਤੇ ਕਰਤੇ ਕਰਤੇ ਭਾਈ ਸਾਹਿਬ 60 ਸੇ ਉੱਪਰ ਹੋ ਗਏ, ਲੇਕਿਨ ਬੰਦਾ ਜੋ ਹੈ ਰੁਕ ਨਹੀਂ ਰਹਾ ਹੈ ਕਿ ਨਹੀਂ ਹੈ। ਵੈਲ, ਮੈਂ ਆਪਕੋ ਬਤਾਉਣਾ ਚਾਹੂੰਗਾ ਕਿ ਉਨਕੀ ਲਾਈਫ ਕੀ ਜੋ ਵੀ ਬਾਤ ਹੋ, ਫਿਲਮੀ ਪੜਦੇ ਪਰ ਹਮੇਸ਼ਾ 4 ਚਾਂਦ ਲਗਾਏ ਹੈ ਆਮਿਰ ਖਾਨ ਨੇ। ਔਰ ਅਗਰ ਹਮ ਬਾਤ ਕਰੇ ਇਸਕੇ ਇਲਾਵਾ, ਅਬ ਮਾਰਕੀਟ ਮੇਂ ਇੱਕ ਚੀਜ਼ ਔਰ ਟ੍ਰੈਂਡ ਕਰ ਰਹੀ ਹੈ ਭਾਈ ਸਾਹਿਬ, ਆਪਣੇ ਦੇਖਿਓ ਵੀਡੀਓ। ਮਤਲਬ ਅਗਰ ਆਪ ਜਬ ਜਾਤੇ ਹੈ ਏਅਰਪੋਰਟ ਕੇ ਉੱਪਰ, ਜੋ ਹੈ ਲੋਕ ਜੋ ਹੈ ਇੰਡੀਅਨ ਜੋ ਲੋਕ ਹੈ ਆਪਣੇ, ਵੋ ਭਾਈ ਸਾਹਿਬ ਗਰਬਾ ਕਰ ਰਹੇ ਹੈ, ਔਰ ਇਸ ਚੀਜ਼ ਕੋ ਲੇਕਰ ਕਈ ਵਾਰ ਸੋਸ਼ਲ ਮੀਡੀਆ ਪੇ ਬਹੁਤ ਟ੍ਰੋਲਿੰਗ ਹੋ ਰਹੀ ਹੈ, ਔਰ ਇਸਕੋ ਛੋੜੀਏ। ਇਸਕੇ ਇਲਾਵਾ ਜੈਸੇ ਆਪਣੇ ਦੇਖਾ ਹੋਗਾ ਚੀਨ ਕੇ ਅੰਦਰ ਜਾਂ ਫਿਰ ਕਿਸੀ ਔਰ ਵੀ ਕੰਟਰੀ ਕੇ ਅੰਦਰ ਕੁਝ ਐਸੇ ਟਰੈਕਸ ਬਣੇ ਹੋਏ ਜਹਾਂ ਪਰ ਟ੍ਰੇਨ ਕਾ ਆਵਾਗਮਨ ਹੈ, ਐਸੀ ਪਰਿਸਥਿਤੀਓ ਮੇਂ ਜੋ ਹੈ ਆਪਣੇ ਇੰਡੀਅਨ ਲੋਕ ਭਾਈ ਸਾਹਿਬ ਬਾਹਰ ਜਾ ਕੇ ਜੋ ਹੈ ਬਵਾਲ ਮਚਾ ਰਹੇ ਹੈ। ਨਾ ਨਾ ਨਾ ਨਾ ਨਾ ਨਾ ਨਾ, ਦੇਖੀਏ ਆਪਕਾ ਘਰ ਹੈ, ਖੂਬ ਖੇਲੇ ਕੂਦੀਏ, ਲੇਕਿਨ ਆਪ ਅਗਰ ਟ੍ਰਿਪ ਪਰ ਜਾ ਰਹੇ ਹੈ, ਇਸਕਾ ਮਤਲਬ ਇਹ ਨਹੀਂ ਹੈ ਕਿ ਆਪ ਬਾਕੀ ਕੇ ਲੋਕੋ ਕੋ ਬੈਕਗਰਾਊਂਡ ਡਾਂਸਰ ਬਣਾ ਦੇਂਗੇ ਜਾਂ ਫਿਰ ਆਪ ਬਾਕੀ ਕੇ ਲੋਕੋ ਕੋ ਆਪਣੀ ਭੀੜ ਕਾ ਹਿੱਸਾ ਬਣਾ ਦੇਂਗੇ, ਕਿਉਂਕਿ ਮਜ਼ਾ ਆਪਕੋ ਚਾਹੀਏ ਜੈਸੇ ਸਭ ਲੋਕੋ ਚਾਹੀਏ। ਲੇਕਿਨ ਯਾਰ ਪੈਸੇ ਤਾਂ ਸਭਨੇ ਦੀਏ ਨਾ, ਕੁਛ ਲੋਕ ਆਜ ਕੀ ਤਾਰੀਖ ਮੇਂ ਰੈਸਟੋਰੈਂਟੋ ਮੇਂ ਜਾਤੇ ਹੈ ਔਰ ਉਨ ਜਗ੍ਹਾਓਂ ਪਰ ਇਸ ਤਰ੍ਹਾਂ ਕਾ ਉਤਪਾਦ ਮਚਾਤੇ ਹੈ ਜੋ ਪਿਕਨਿਕ ਕੇ ਨਾਮ ਪਰ ਗਲਤ ਹੈ। ਵੈਲ, ਸੋਸ਼ਲ ਮੀਡੀਆ ਪੇ ਬਹੁਤ ਸਾਰੀ ਟ੍ਰੋਲਿੰਗ ਹੋ ਰਹੀ ਹੈ, ਆਜ ਇਸੀ ਬਾਰੇ ਮੈਂ ਬਾਤ ਕਰਨ ਵਾਲਾ ਹਾਂ, ਕਿਉਂਕਿ ਹਰ ਨਿਊਜ਼ ਕੀ ਖਬਰ ਮੇਂ ਪਹਿਲੀ ਖਬਰ ਯਹੀ ਬਣ ਰਹੀ ਹੈ ਕਿ ਆਜ ਕੀ ਤਾਰੀਖ ਮੇਂ ਭਾਰਤੀਯ ਜੋ ਹੈ, ਇਹ ਜੋ ਅੱਜ ਕੱਲ੍ਹ ਇੱਕ ਚੱਲ ਰਿਹਾ ਹੈ ਜ਼ੀਰੋ ਸਿਵਿਕ ਸੈਂਸ ਵਾਲਾ ਜੋ ਟੋਪਿਕ ਹੈ, ਇਹ ਉੱਠ ਰਿਹਾ ਹੈ। ਵੈਲ, ਇੱਕ ਬੜਾ ਹੀ ਖੂਬਸੂਰਤ ਸਾ ਗੀਤ ਆਪਕੇ ਸਮਕਸ਼ ਆਉਣੇ ਜਾ ਰਿਹਾ ਹੈ, ਵੋ ਹੈ ਸਲੋ ਮੋਸ਼ਨ ਰੰਗਰੇਜ਼ਾ। ਸੁਖਵਿੰਦਰ ਸਿੰਘ ਦੀ ਆਵਾਜ਼ ਮੇਂ ਬਣੇ ਰਹੀਏ 107.1 FM ਪਰ। ਮੇਰਾ ਨਾਮ ਹੈ ਕੇਥ ਹਾਂਡਾ ਔਰ ਅਗਲਾ ਟਰੈਕ ਆਪਕੇ ਸਮਕਸ਼ ਆਏ, ਉਸ ਪਹਿਲਾਂ ਆਪਕੋ ਬਤਾਊਂ 5:40 ਵਜੇ ਛੋਟਾ ਸਾ ਬ੍ਰੇਕ, ਔਰ ਉਸ ਬ੍ਰੇਕ ਕੇ ਬਾਅਦ ਮੇਂ ਕਾਰਜਕ੍ਰਮ ਹੋਗਾ ਕੰਟੀਨਿਊ। ਲੇਕਿਨ ਫਿਲਹਾਲ ਸਲੋ ਮੋਸ਼ਨ ਰੰਗਰੇਜ਼ਾ।